ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਕਵਿਤਾ ਪਾਠ ਅਤੇ ਇਸ ਤੋਂ ਇਲਾਵਾ ਕੁਝ ਗੀਤ ਵੀ ਸੁਣਵਾਏ ਜਾਣਗੇ। ਅਤੇ ਅੱਜ ਅਸੀਂ ਗੱਲ ਕਰਾਂਗੇ ਕੌਮੀ ਨੇਤਰਦਾਨ ਪੰਦਰਵਾੜੇ ਦੀ, ਜੋ ਹਰ ਸਾਲ 25 ਅਗਸਤ ਤੋਂ ਲੈ ਕੇ 8 ਸਤੰਬਰ ਤੱਕ ਮਨਾਇਆ ਜਾਂਦਾ ਹੈ। ਰਾਸ਼ਟਰੀ ਅੱਖਾਂ ਦਾਨ ਪੰਦਰਵਾੜੇ

ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਅੱਖਾਂ ਦਾਨ ਕਰਨ ਦੇ ਲਈ ਜਾਗਰੂਕਤਾ ਫੈਲਾਉਣਾ ਅਤੇ ਲੋਕਾਂ ਨੂੰ ਅੱਖਾਂ ਦਾਨ ਕਰਨ ਦੇ ਲਈ ਪ੍ਰੇਰਿਤ ਕਰਨਾ ਇਸ ਪੰਦਰਵਾੜੇ ਨੂੰ ਮਨਾਉਣ ਦਾ ਮਕਸਦ ਹੈ। ਅਕਸਰ ਕਿਹਾ ਜਾਂਦਾ ਹੈ ਕਿ ਅੱਖਾਂ ਗਈਆਂ ਜਹਾਨ ਗਿਆ, ਭਾਵ ਕਿ ਅੱਖਾਂ ਤੋਂ ਬਿਨਾਂ ਸੰਸਾਰ ਹਨੇਰੇ 'ਚ ਡੁੱਬਿਆ ਨਜ਼ਰ ਆਉਂਦਾ ਹੈ ਅਤੇ ਨੇਤਰਹੀਣ ਵਿਅਕਤੀ ਦੀ ਪੂਰੀ ਦੁਨੀਆ ਹੀ ਵੀਰਾਨ ਅਤੇ ਸੁੰਨੀ ਹੋ ਜਾਂਦੀ ਹੈ। ਕਿਸੇ ਨੇਤਰਹੀਣ ਨੂੰ ਅੱਖਾਂ ਦਾਨ ਕਰਨਾ ਸਭ ਤੋਂ ਵੱਡਾ ਮਹਾਦਾਨ ਹੈ, ਇਸ ਲਈ ਜਿਉਂਦੇ ਜੀ ਅੱਖਾਂ ਦਾ ਦਾਨ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ, ਕਿਉਂਕਿ ਮਰਨ ਤੋਂ ਬਾਅਦ ਤਾਂ ਵੈਸੇ ਵੀ ਸਰੀਰ ਨੇ ਸੜ ਕੇ ਸਵਾਹ ਉਡਾਉਣਾ ਹੁੰਦਾ ਹੈ ਅਤੇ ਤੁਹਾਡੀਆਂ ਅੱਖਾਂ ਕਿਸੇ ਦੇ ਜੀਵਨ 'ਚ ਰੌਸ਼ਨੀ ਲਿਆਉਂਦੀਆਂ ਨੇ ਤਾਂ ਇਸ ਤੋਂ ਵੱਡੇ ਪੁੰਨ ਦੀ ਗੱਲ ਹੋਰ ਕੀ ਹੋ ਸਕਦੀ ਹੈ। ਇਸ ਲਈ ਹਰ ਇੱਕ ਨੂੰ ਆਪਣੇ ਜੀਵਨ 'ਚ ਨੇਤਰਦਾਨ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ ਅਤੇ ਅੱਖਾਂ ਦਾਨ ਕਰਨ ਦੇ ਲਈ ਫਾਰਮ ਭਰਨਾ ਚਾਹੀਦਾ ਹੈ ਅਤੇ ਆਪਣੇ ਪਰਿਵਾਰ ਨੂੰ ਵੀ ਇਸ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਉਸ ਦੀ ਮੌਤ ਤੋਂ ਬਾਅਦ ਉਹਦੀਆਂ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਨੇ ਅਤੇ ਇਸ ਦੇ ਲਈ ਕਿਸੇ ਨੇੜੇ ਦੇ ਆਈ ਬੈਂਕ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਤੁਸੀਂ ਆਪਣੀਆਂ ਅੱਖਾਂ ਦਾਨ ਕਰਕੇ ਫਿਰ ਤੋਂ ਕਿਸੇ ਦੇ ਜੀਵਨ 'ਚ ਰੋਸ਼ਨੀ ਭਰ ਸਕਦੇ ਹੋ। ਇਸ ਨਾਲ ਤੁਹਾਡੀਆਂ ਅੱਖਾਂ ਕਿਸੇ ਨੇਤਰਹੀਣ ਦੇ ਕੰਮ ਆਉਣਗੀਆਂ ਅਤੇ ਉਹਦੇ ਜੀਵਨ ਦਾ ਹਨੇਰਾ ਹਮੇਸ਼ਾ ਲਈ ਮਿਟ ਜਾਵੇਗਾ ਅਤੇ ਉਸਦਾ ਜੀਵਨ ਆਪ ਮੁਹਾਰੇ ਹੀ ਲਿਸ਼ਕਾਰੇ ਮਾਰਨ ਲੱਗ ਜਾਵੇਗਾ। ਅਤੇ ਗਾਇਕ ਹਰਜੀਤ ਹਰਮਨ ਮੁਟਿਆਰ ਦੇ ਹੁਸਨ ਦੀ ਸਿਫਤ ਕੁਝ ਇਸ ਤਰ੍ਹਾਂ ਕਰ ਰਹੇ ਨੇ। ਆਓ ਸੁਣਦੇ ਹਾਂ ਗੀਤ ਰੂਪ ਮਾਰੇ ਲਿਸ਼ਕਾਰੇ ਕੁਝ ਸੋਚ ਮੁਟਿਆਰੇ। ਇਸ ਗੀਤ ਦੇ ਬੋਲ ਲਿਖੇ ਨੇ ਪ੍ਰਗਟ ਸਿੰਘ ਨੇ।

0: ਗੀਤ ਤੁਸੀਂ ਸੁਣ ਰਹੇ ਸੀ ਗਾਇਕ ਹਰਜੀਤ ਹਰਮਨ ਦੀ ਆਵਾਜ਼। ਗੀਤ ਦੇ ਬੋਲ ਲਿਖੇ ਸਨ ਪ੍ਰਗਟ ਸਿੰਘ ਨੇ। ਇਸ ਗੀਤ ਨੂੰ ਸੁਣਨ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕੌਮੀ ਨੇਤਰਦਾਨ ਪੰਦਰਵਾੜੇ ਦੀ, ਜੋ ਹਰ ਸਾਲ 25 ਅਗਸਤ ਤੋਂ ਲੈ ਕੇ 8 ਸਤੰਬਰ ਤੱਕ ਮਨਾਇਆ ਜਾਂਦਾ ਏ। ਕਈ ਲੋਕ ਅੱਖਾਂ ਦਾਨ ਕਰਨ ਤੋਂ ਡਰਦੇ ਨੇ, ਉਹਨਾਂ ਦੇ ਮਨ 'ਚ ਕਈ ਭਰਮ ਭੁਲੇਖੇ ਹੁੰਦੇ ਨੇ। ਕੋਈ ਵੀ ਉਮਰ ਅਤੇ ਲਿੰਗ ਦਾ ਵਿਅਕਤੀ ਨੇਤਰਦਾਨ ਕਰ ਸਕਦਾ ਏ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਇਸ ਸਮੇਂ 1.5 ਕਰੋੜ ਨੇਤਰਹੀਣ ਨੇ, ਜਦਕਿ 13 ਕਰੋੜ ਤੋਂ ਵੱਧ ਲੋਕ ਕਿਸੇ ਨਾ ਕਿਸੇ ਕਾਰਨ ਕਰਕੇ ਅੰਸ਼ਿਕ ਤੌਰ 'ਤੇ ਵੇਖ ਨਹੀਂ ਸਕਦੇ। ਇਹੀ ਨਹੀਂ, 80% ਲੋਕ ਅਜਿਹੇ ਨੇ ਜੋ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਅੱਖਾਂ ਦੀਆਂ ਬਿਮਾਰੀਆਂ ਅਤੇ ਅੰਨ੍ਹੇਪਣ ਦਾ ਸ਼ਿਕਾਰ ਹੋ ਜਾਂਦੇ ਨੇ। ਇਸ ਸਮੇਂ ਭਾਰਤ ਨੂੰ ਅੱਖਾਂ ਦੇ ਟ੍ਰਾਂਸਪਲਾਂਟ ਲਈ 25 ਲੱਖ ਕੋਰਨੀਆਂ ਦੀ ਲੋੜ ਏ, ਪਰ ਅੱਖਾਂ ਦਾਨ ਕਰਨ ਵਾਲਿਆਂ ਦੀ ਘਾਟ ਕਰਕੇ ਸਿਰਫ 50,000 ਕੋਰਨੀਆਂ ਹੀ ਟ੍ਰਾਂਸਪਲਾਂਟ ਹੋ ਪਾਉਂਦੀਆਂ ਨੇ। ਇਸ ਲਈ ਰਾਸ਼ਟਰੀ ਅੱਖਾਂ ਦਾਨ ਪੰਦਰਵਾੜਾ ਦੇ ਤਹਿਤ ਨੇਤਰਹੀਣਤਾ ਨਿਯੰਤਰਣ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਨੇ ਅਤੇ ਵੱਖ ਵੱਖ ਸੰਸਥਾਵਾਂ ਸੰਗਠਨਾਂ ਵੱਲੋਂ ਲੋਕਾਂ ਨੂੰ ਮਰਨ ਤੋਂ ਬਾਅਦ ਅੱਖਾਂ ਦਾਨ ਕਰਨ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਏ ਅਤੇ ਇਸ ਦੇ ਲਈ ਸੈਮੀਨਾਰ ਅਤੇ ਸਮਾਗਮ ਕਰਕੇ ਲੋਕਾਂ 'ਚ ਜਾਗਰੂਕਤਾ ਫੈਲਾਈ ਜਾਂਦੀ ਏ, ਕਿਉਂਕਿ ਮਰਨ ਤੋਂ ਬਾਅਦ ਤਾਂ ਉਂਝ ਵੀ ਸਾਡੇ ਸਰੀਰ ਨੇ ਸੜ ਕੇ ਸਵਾਹ ਹੋ ਜਾਣਾ ਏ। ਜੇ ਤੁਹਾਡੇ ਵੱਲੋਂ ਦਾਨ ਕੀਤੀਆਂ ਅੱਖਾਂ ਕਿਸੇ ਦੇ ਜੀਵਨ 'ਚ ਰੋਸ਼ਨੀ ਪਾ ਸਕਦੀਆਂ ਨੇ ਤਾਂ ਉਸਦੇ ਜੀਵਨ ਦਾ ਹਨੇਰਾ ਦੂਰ ਹੋ ਜਾਏਗਾ ਅਤੇ ਫਿਰ ਉਸਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਪੈਂਦੀ, ਬਲਕਿ ਉਹ ਆਪਣੇ ਪੈਰਾਂ 'ਤੇ ਖੁਦ ਖਲੋ ਸਕਦਾ ਏ। ਸੋ ਮਰਜ਼ੀ ਹੁਣ ਤੁਹਾਡੀ ਏ ਕਿ ਤੁਸੀਂ ਮੌਤ ਤੋਂ ਬਾਅਦ ਅੱਖਾਂ ਨੂੰ ਅੰਜਾਈ ਗਵਾਉਣਾ ਏ ਜਾਂ ਕਿਸੇ ਦੇ ਕੰਮ ਆ ਕੇ ਉਸਦੇ ਜੀਵਨ ਨੂੰ ਰੁਸ਼ਨਾਉਣਾ ਏ। ਅਤੇ ਤਰਿੰਦਰ ਕੌਰ ਆਪਣੇ ਕਵਿਤਾ ਪਾਠ ਰਾਹੀਂ ਕੀ ਸੇਧ ਦੇ ਰਹੇ ਨੇ, ਆਓ ਸੁਣਦੇ ਹਾਂ ਕਵਿਤਾ ਪਾਠ 'ਚ।
1: ਅੱਜ ਫਿਰ ਤੁਹਾਡੇ ਸਾਹਮਣੇ ਕੁਝ ਨਜ਼ਮਾਂ ਲੈ ਕੇ ਹਾਜ਼ਰ ਹਾਂ। ਸੁਣ ਸਖੀਏ, ਸੁਣ ਸਖੀਏ, ਜੋ ਦਿਸਦੀ ਹਾਂ ਜੋ ਲਿਖਦੀ ਹਾਂ, ਸੁਣ ਸਖੀਏ ਜੋ ਦਿਸਦੀ ਹਾਂ ਜੋ ਲਿਖਦੀ ਹਾਂ, ਉਹ ਹੋ ਜਾਵਾਂ ਕਰੀ ਦੁਆ। ਸਫ਼ਰ ਪੰਡ ਬਨ ਲਈ ਹੈ, ਪੰਡ ਬਨ ਲਈ ਹੈ, ਪੀੜੀ ਭਰ ਲਈ ਹੈ, ਤੁਰ ਪਈ ਹਾਂ ਨਦੀ ਵੱਲ। ਪੰਡ ਬਨ ਲਈ ਹੈ, ਪੀੜੀ ਭਰ ਲਈ ਹੈ, ਤੁਰ ਪਈ ਹਾਂ ਨਦੀ ਵੱਲ। ਬੰਦ ਨੇ ਇਸ ਵਿੱਚ ਉਡੀਕਾਂ ਆਸਾਂ ਬੇਜਵਾਬੇ ਸਵਾਲ, ਛੋਟੀਆਂ ਲੰਮੀਆਂ ਚੁੱਪਾਂ।

ਤਿੱਖੀਆਂ ਮਿੱਠੀਆਂ ਧੁੱਪਾਂ ਭਟਕਣਾ ਸਬਕ ਡੂੰਘੇ ਰਹੱਸ ਗੁੱਝੇ ਭੇਤ ਬੰਦ ਨੇ ਇਸ ਵਿੱਚ ਉਡੀਕਾਂ ਆਸਾਂ ਬੇਜਵਾਬੇ ਸਵਾਲ ਲੰਮੀਆਂ ਛੋਟੀਆਂ ਚੁੱਪਾਂ ਤਿੱਖੀਆਂ ਮਿੱਠੀਆਂ ਧੁੱਪਾਂ ਭਟਕਣਾ ਸਬਕ ਡੂੰਘੇ ਰਹੱਸ ਗੁੱਝੇ ਭੇਤ ਹੋਰ ਬਹੁਤ ਕੁਝ ਅਣਕਿਹਾ ਅਣਦਿਸਦਾ ਪ੍ਰਵਾਹ ਕਰਨ ਲੱਗੀ ਨੂੰ ਦਿਸ ਪਏ ਪਾਣੀ ਵਿਚਲੇ ਜੀਵ ਦੂਰੋਂ ਆਉਂਦਾ ਰਿਹਾਇਆ ਮੁਸਾਫਿਰ ਪ੍ਰਵਾਹ ਕਰਨ ਲੱਗੀ ਨੂੰ ਦਿਸ ਪਏ ਪਾਣੀ ਵਿਚਲੇ ਜੀਵ ਦੂਰੋਂ ਆਉਂਦਾ ਰਿਹਾਇਆ ਮੁਸਾਫਿਰ ਗੁਰਲੀਨ ਮੇਰੇ ਵੀਰ ਦੀ ਧੀ ਮੈਨੂੰ ਮਾਂ ਕਹਿੰਦੀ ਹੈ ਮੇਰੇ ਵੀਰ ਦੀ ਧੀ ਮੈਨੂੰ ਮਾਂ ਕਹਿੰਦੀ ਹੈ ਹੁਣ ਮੇਰੇ ਬੱਚਿਆਂ ਦੀ ਛੋਟੀ ਮਾਂ ਬਣ ਗਈ ਹੈ ਹੁਣ ਮੇਰੇ ਬੱਚਿਆਂ ਦੀ ਛੋਟੀ ਮਾਂ ਬਣ ਗਈ ਹੈ ਕੁਝ ਰਿਸ਼ਤੇ ਬਹੁਤ ਪਿਆਰੇ ਹੁੰਦੇ ਨਾਵਾਂ ਅਤੇ ਸਿਰਨਾਵਿਆਂ ਦੇ ਬੰਧਨਾਂ ਤੋਂ ਮੁਕਤ ਕੁਝ ਰਿਸ਼ਤੇ ਬਹੁਤ ਪਿਆਰੇ ਹੁੰਦੇ ਨਾਵਾਂ ਅਤੇ ਸਿਰਨਾਵਾਂ ਦੇ ਬੰਧਨਾਂ ਤੋਂ ਮੁਕਤ ਸੁਪਨੇ ਸੁਪਨੇ ਵੇਖਣ ਲੱਗੀਆਂ ਅੱਖੀਆਂ ਮੇਰੀਆਂ ਅੱਜ ਕੱਲ੍ਹ ਸੁਪਨੇ ਵੇਖਣ ਲੱਗੀਆਂ ਅੱਖੀਆਂ ਮੇਰੀਆਂ ਅੱਜ ਕੱਲ੍ਹ ਕਦੇ ਮਹਾਂਕਵੀ ਗੁਰਦੇਵ ਮੋਹਨਜੀਤ ਜੀ ਮੇਰਾ ਵਿਅਕਤੀ ਚਿੱਤਰ ਲਿਖਦੇ ਦਿਸਦੇ ਕਦੇ ਮਹਾਂਕਵੀ ਗੁਰਦੇਵ ਮੋਹਨਜੀਤ ਜੀ ਮੇਰਾ ਵਿਅਕਤੀ ਚਿੱਤਰ ਲਿਖਦੇ ਦਿਸਦੇ ਕਦੇ ਮੇਰੀਆਂ ਮੀਚੀਆਂ ਅੱਖਾਂ ਨੂੰ ਨਾਲ ਬੈਠੇ ਜਿਉਂਦੇ ਕਵੀ ਜਾਗਦੇ ਦਿਸਦੇ ਕਦੇ ਮੇਰੀਆਂ ਮੀਚੀਆਂ ਅੱਖਾਂ ਨੂੰ ਨਾਲ ਬੈਠੇ ਜਿਉਂਦੇ ਕਵੀ ਜਾਗਦੇ ਦਿਸਦੇ ਕੰਨਾਂ 'ਚ ਗੂੰਜਦੀ ਧੁਨੀ ਕਿਸੇ ਅਨਹਦ ਨਾਦ ਦੀ ਕੰਨਾਂ 'ਚ ਗੂੰਜਦੀ ਧੁਨੀ ਕਿਸੇ ਅਨਹਦ ਨਾਦ ਦੀ ਗਾਉਂਦੇ ਭਾਈ ਸਾਹਿਬ ਭਾਈ ਬਲਦੀਪ ਸਿੰਘ ਜੀ ਆਪ ਬਚਾਏ ਆਪ ਬਣਾਏ ਸਾਜ਼ਾਂ ਨਾਲ ਆਪ ਬਚਾਏ ਆਪ ਬਣਾਏ ਸਾਜ਼ਾਂ ਨਾਲ ਸਵਾਰਿਆਂ ਨਾਲ ਪਿਆਰਿਆਂ ਨਾਲ ਸੁਣਾਉਂਦੇ ਕੋਈ ਅਕਸਰ ਨਾ ਗਾਇਆ ਜਾਣ ਵਾਲਾ ਸ਼ਬਦ ਕਿਸੇ ਵਿਸਾਰੇ ਜਾ ਰਹੇ ਰਾਗ ਵਿੱਚ ਸੁਣਾਉਂਦੇ ਕੋਈ ਅਕਸਰ ਨਾ ਗਾਇਆ ਜਾਣ ਵਾਲਾ ਸ਼ਬਦ ਕਿਸੇ ਵਿਸਾਰੇ ਜਾ ਰਹੇ ਰਾਗ ਵਿੱਚ ਵਿਸਮਾਦ ਵਿੱਚ ਆ ਸਮਾਧੀ ਲੀਨ ਹੋ ਜਾਂਦਾ ਸਾਰਾ ਆਲਾ ਦੁਆਲਾ ਵਿਸਮਾਦ 'ਚ ਆ ਸਮਾਧੀ ਲੀਨ ਹੋ ਜਾਂਦਾ ਸਾਰਾ ਆਲਾ ਦੁਆਲਾ ਫਕੀਰੀ ਸੜਕ ਬਣਿਆ ਘਰ ਨਜ਼ਰ ਬਣੀ ਦ੍ਰਿਸ਼ਟੀ ਸੜਕ ਬਣਿਆ ਘਰ ਨਜ਼ਰ ਬਣੀ ਦ੍ਰਿਸ਼ਟੀ ਹੁਣ ਘਰ ਰਹਿੰਦਾ ਮੇਰੇ ਨਾਲ ਨਾਲ ਹੈ ਹੁਣ ਘਰ ਰਹਿੰਦਾ ਮੇਰੇ ਨਾਲ ਨਾਲ ਹੈ ਭਾਲ ਪਤਾ ਕੁਝ ਚਿਰ ਲਾਪਤਾ ਰਹਿਣ ਦੇ ਪਤਾ ਕੁਝ ਚਿਰ ਲਾਪਤਾ ਰਹਿਣ ਦੇ ਡੂੰਘਾ ਲੈਣਾ ਚਾਹੁੰਦੀ ਹਾਂ ਆਪਣੇ ਅੰਦਰ ਡੂੰਘਾ ਲੈਣਾ ਚਾਹੁੰਦੀ ਹਾਂ ਆਪਣੇ

0: ਅੰਦਰ ਲੱਭ ਲਵਾਂ ਆਪਣਾ ਸਿਰਨਾਵਾ, ਲੱਭ ਲਵਾਂ ਆਪਣਾ ਸਿਰਨਾਵਾ। ਬਿਖਮ ਪੈਂਡਾ, ਹੇ ਸਖੀ ਕਿੰਨਾ ਔਖਾ ਹੁੰਦਾ, ਹੇ ਸਖੀ ਕਿੰਨਾ ਔਖਾ ਹੁੰਦਾ, ਪੱਥਰਾਂ 'ਚ ਸੂਹੇ ਗੁਲਾਬ ਲਾਉਣਾ, ਪੱਥਰਾਂ 'ਚ ਸੂਹੇ ਗੁਲਾਬ ਲਾਉਣਾ, ਮਖੋਟਿਆਂ ਪਿਛਲੇ ਚਿਹਰੇ ਵੇਖਣਾ, ਸੀਸ ਲੈ ਜੰਗਲਾਂ 'ਚੋਂ ਲੰਘਣਾ। ਹੇ ਸਖੀ ਕਿੰਨਾ ਔਖਾ ਹੁੰਦਾ, ਪੱਥਰਾਂ 'ਚ ਸੂਹੇ ਗੁਲਾਬ ਲਾਉਣਾ, ਮਖੋਟਿਆਂ ਪਿਛਲੇ ਚਿਹਰੇ ਵੇਖਣਾ, ਸੀਸ ਲੈ ਜੰਗਲਾਂ 'ਚੋਂ ਲੰਘਣਾ, ਹਮਰਾਹੀ ਦਾ ਰਾਹ ਬਦਲਣ 'ਤੇ, ਹਮਰਾਹੀ ਦਾ ਰਾਹ ਬਦਲਣ 'ਤੇ ਮੰਜ਼ਿਲ ਦਾ ਕਦੇ ਦੂਰ ਕਦੇ ਨੇੜੇ ਦਿਸਣਾ, ਹਮਰਾਹੀ ਦਾ ਰਾਹ ਬਦਲਣ 'ਤੇ ਮੰਜ਼ਿਲ ਦਾ ਕਦੇ ਦੂਰ ਕਦੇ ਨੇੜੇ ਦਿਸਣਾ। ਰੋਕ, ਕਈ ਵਾਰ ਜਦ ਹੋਣਾ ਚਾਹਿਆ ਭੀੜ ਵਿੱਚ ਸ਼ਾਮਿਲ, ਕਈ ਵਾਰ ਜਦ ਹੋਣਾ ਚਾਹਿਆ ਭੀੜ ਵਿੱਚ ਸ਼ਾਮਿਲ, ਕਦੇ ਵੇਸ ਕਦੇ ਕਵਿਤਾ ਨੇ ਰੋਕ ਲਿਆ, ਕਦੇ ਵੇਸ ਕਦੇ ਕਵਿਤਾ ਨੇ ਰੋਕ ਲਿਆ। ਸਵਾਲ ਜਵਾਬ, ਤੈਨੂੰ ਬੇਫਿਕਰ ਕਰ, ਤੈਨੂੰ ਬੇਫਿਕਰ ਕਰ, ਆਪ ਬੇਪਰਵਾਹ ਹੋਣਾ ਹੈ, ਤੈਨੂੰ ਬੇਫਿਕਰ ਕਰ, ਆਪ ਬੇਪਰਵਾਹ ਹੋਣਾ ਹੈ, ਹਾਂ ਨਹੀਂ ਪੁੱਛਣਾ ਤੇਰੇ ਕੋਲੋਂ ਕੋਈ ਸਵਾਲ, ਹਾਂ ਨਹੀਂ ਪੁੱਛਣਾ ਤੇਰੇ ਕੋਲੋਂ ਕੋਈ ਸਵਾਲ, ਹੁਣ ਕਰਨਾ ਹੈ ਆਪਣੇ ਆਪ ਨਾਲ, ਅੰਦਰ ਲੈਣਾ ਹੈ ਲੱਭ ਲਿਆਉਣਾ ਹੈ, ਹੁਣ ਕਰਨਾ ਹੈ ਸਵਾਲ ਆਪਣੇ ਆਪ ਨਾਲ, ਅੰਦਰ ਲੈਣਾ ਹੈ ਲੱਭ ਲਿਆਉਣਾ ਹੈ, ਦੁਨੀਆ ਦੇ ਸਭ ਤੋਂ ਔਖੇ ਸਵਾਲ ਦਾ ਸਭ ਤੋਂ ਖੂਬਸੂਰਤ ਜਵਾਬ, ਹੁਣ ਕਰਨਾ ਹੈ ਆਪਣੇ ਆਪ ਨਾਲ ਸਵਾਲ, ਅੰਦਰ ਲੈਣਾ ਹੈ ਲੱਭ ਲਿਆਉਣਾ ਹੈ, ਦੁਨੀਆ ਦੇ ਸਭ ਤੋਂ ਔਖੇ ਸਵਾਲ ਦਾ ਸਭ ਤੋਂ ਖੂਬਸੂਰਤ ਜਵਾਬ, ਸਭ ਤੋਂ ਖੂਬਸੂਰਤ ਜਵਾਬ।
1: ਕਵਿਤਾ ਪਾਠ ਤੁਸੀਂ ਸੁਣ ਰਹੇ ਸੀ ਤਰਿੰਦਰ ਕੌਰ ਕੋਲੋਂ, ਅਤੇ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਸੁਣਦੇ ਹਾਂ ਗਾਇਕ ਸੁਰਜੀਤ ਬਿੰਦਰਖੀਆ ਕਿਹੜੇ ਸਤਰੰਗੇ ਦੁਪੱਟੇ ਦੀ ਬਾਤ ਪਾ ਰਹੇ ਨੇ। ਇਸ ਗੀਤ ਦੇ ਬੋਲ ਲਿਖੇ ਨੇ ਸ਼ਮਸ਼ੇਰ ਸੰਧੂ ਨੇ।

ਇਹ ਗੀਤ ਤੁਸੀਂ ਸੁਣ ਰਹੇ ਸੀ ਗਾਇਕ ਸੁਰਜੀਤ ਪਿੰਦਰਖੀਆ ਦੀ ਆਵਾਜ਼ 'ਚ। ਸੁਰਜੀਤ ਪਿੰਦਰਖੀਆ ਜਿੱਥੇ ਸੋਹਣੀ ਦੇ ਸਤਰੰਗੇ ਦੁਪੱਟੇ ਦੀ ਸਿਫਤ ਕਰ ਰਹੇ ਸਨ, ਉੱਥੇ ਹੀ ਗਾਇਕ ਜੈਜ਼ੀ ਬੀ ਮੁਟਿਆਰ ਦੀ ਚੜੀ ਜਵਾਨੀ 'ਚ ਹੋਈ ਅੱਖ ਮਸਤਾਨੀ ਨੂੰ ਵੱਖਰੇ ਅੰਦਾਜ਼ 'ਚ ਪੇਸ਼ ਕਰ ਰਹੇ ਨੇ। ਅਤੇ ਆਓ ਫਿਰ ਸੁਣਦੇ ਹਾਂ ਇਹ ਗੀਤ, ਚੜੀ ਜਵਾਨੀ ਅੱਖ ਮਸਤਾਨੀ ਹੋ ਗਈ ਮੁਟਿਆਰ ਦੀ। ਜਿਹਦੇ ਬੋਲ ਲਿਖੇ ਨੇ ਸੁਖ ਥਾਂ ਦੀ ਨੇ।

ਜੇ ਤੁਸੀਂ ਸੁਣ ਰਹੇ ਸੀ ਗਾਇਕ ਜੈਜ਼ਬੀ ਦੀ ਆਵਾਜ਼ 'ਚ, ਆਸ ਹੈ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।

0: ये आकाश में दिल्ली का इंद्रप्रस्थ चैनल है। दिन के 1:40 होने वाले हैं। आइए सुनते हैं समाचार।
1: नमस्कार, ये आकाशवाणी है। खबरों के इस बुलेटिन नाल मैं अमन देव। ਪਹਿਲਾਂ ਚੋਣਵੀਆਂ ਖਬਰਾਂ। ਰਾਸ਼ਟਰੀ ਸੁਰੱਖਿਆ ਸਲਾਹਕਾਰ ਤੇ ਭਾਰਤ ਚੀਨ ਸਰਹੱਦੀ ਮਾਮਲਿਆਂ ਲਈ ਵਿਸ਼ੇਸ਼ ਪ੍ਰਤੀਨਿਧ ਅਜੀਤ ਡੋਵਾਲ ਨੇ ਅੱਜ ਚੀਨ ਦੇ ਉਪ ਰਾਸ਼ਟਰਪਤੀ ਹਾਨ ਜ਼ਿੰਗ ਨਾਲ ਮੁਲਾਕਾਤ ਕੀਤੀ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਰੂਸ ਵਿਚ ਭਾਰਤ ਰੂਸ ਅੰਤਰ ਸਰਕਾਰੀ ਕਮਿਸ਼ਨ ਦੇ 27ਵੇਂ ਸੈਸ਼ਨ ਦੀ ਸਹਿ ਪ੍ਰਧਾਨਗੀ ਕੀਤੀ। ਯੂਨੀਫਾਈਡ ਪੇਮੈਂਟਸ ਇੰਟਰਫੇਸ UPI ਨੇ 10 ਸਾਲ ਪੂਰੇ ਕਰ ਲਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਰ ਭਾਰਤੀ ਨੂੰ ਦੇਸ਼ ਦੀ ਇਸ ਡਿਜੀਟਲ ਕ੍ਾਂਤੀ ਤੇ ਮਾਣ ਹੋਣਾ ਚਾਹੀਦਾ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਕਿਹਾ ਕਿ ਸੰਸਦ ਰਾਜਨੀਤਿਕ ਪਾਰਟੀਆਂ ਦੀ ਨਹੀਂ ਸਗੋਂ ਭਾਰਤ ਦੇ ਲੋਕਾਂ ਦੀ ਹੈ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਦੀ EPFO ਤੇ ਆਮਦਨ ਟੈਕਸ ਰਿਟਰਨ ਵਰਗੀ ਸੰਵੇਦਨਸ਼ੀਲ ਜਾਣਕਾਰੀ ਤੱਕ ਪਹੁੰਚ ਚਿੰਤਾਜਨਕ ਹੈ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰੀ ਸੁਰੱਖਿਆ ਸਲਾਹਕਾਰ ਤੇ ਭਾਰਤ ਚੀਨ ਸਰਹੱਦੀ ਮਾਮਲਿਆਂ ਲਈ ਵਿਸ਼ੇਸ਼ ਪ੍ਰਤੀਨਿਧ ਅਜੀਤ ਡੋਵਾਲ ਨੇ ਅੱਜ ਚੀਨ ਦੇ ਉਪ ਰਾਸ਼ਟਰਪਤੀ ਹਾਨ ਜ਼ਿੰਗ ਨਾਲ ਮੁਲਾਕਾਤ ਕੀਤੀ। ਪੇਚਿੰਗ ਵਿਚ ਭਾਰਤੀ ਦੂਤਕਾਰ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਵਿਸ਼ੇਸ਼ ਪ੍ਰਤੀਨਿਧ ਪੱਧਰੀ ਗੱਲਬਾਤ ਦੇ 5ਵੇਂ ਗੇੜ ਤੋਂ ਪਹਿਲਾਂ ਦੋਹਾਂ ਧਿਰਾਂ ਨੇ ਸਰਹੱਦੀ ਇਲਾਕਿਆਂ ਵਿਚ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ਦੇ ਢੰਗ ਤਰੀਕਿਆਂ ਤੇ ਚਰਚਾ ਕੀਤੀ। ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿਚਕਾਰ ਹੋਈ ਸਹਿਮਤੀ ਅਨੁਸਾਰ ਆਰਥਿਕ, ਰਾਜਨੀਤਿਕ ਅਤੇ ਬਹੁਪੱਖੀ ਮੰਚਾਂ ਤੇ ਦਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਪਾਵਾਂ ਤੇ ਵੀ ਸਲਾਹ ਮਸ਼ਵਰਾ ਕੀਤਾ ਗਿਆ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਰੂਸ ਵਿਚ ਭਾਰਤ ਰੂਸ ਅੰਤਰ ਸਰਕਾਰੀ ਕਮਿਸ਼ਨ ਦੇ 27ਵੇਂ ਸੈਸ਼ਨ ਦੀ ਸਹਿ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਭਾਰਤ ਰੂਸ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਸਮਾਗਮ ਤੋਂ ਲੈ ਕੇ ਦੋਹਾਂ ਦੇਸ਼ਾਂ ਦੇ ਨੇਤਾਵਾਂ ਨੇ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਿਕ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਲਗਾਤਾਰ ਸਪਸ਼ਟ ਦਿਸ਼ਾ ਨਿਰਦੇਸ਼ ਦਿੱਤੇ ਨੇ। ਉਨ੍ਹਾਂ ਅੱਗੇ ਕਿਹਾ ਕਿ ਚੁਣੌਤੀਪੂਰਨ ਅੰਤਰਰਾਸ਼ਟਰੀ ਹਾਲਾਤ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਲਗਾਤਾਰ ਵਧਿਆ ਹੈ। ਸ੍ਰੀ ਜੈਸ਼ੰਕਰ ਨੇ ਕਿਹਾ ਕਿ ਪਿਛਲੇ 5 ਸਾਲਾਂ ਚ ਦੋਹਾਂ ਦੇਸ਼ਾਂ ਵਿਚਕਾਰ ਵਸਤਾਂ ਦਾ ਕਾਰੋਬਾਰ 4 ਗੁਣਾ ਤੋਂ ਵੀ ਵੱਧ ਹੋ ਗਿਆ ਹੈ। 2021-22 ਵਿਚ ਇਹ ਲਗਭਗ 13 ਅਰਬ ਅਮਰੀਕੀ ਡਾਲਰ ਸੀ, ਜੋ 2025-26 ਵਿਚ ਲਗਭਗ 60 ਅਰਬ ਡਾਲਰ ਹੋ ਗਿਆ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਵਪਾਰ ਅਸੰਤੁਲਨ ਨੂੰ ਦੂਰ ਕਰਨ ਅਤੇ 2030 ਤੱਕ 100 ਅਰਬ ਅਮਰੀਕੀ ਡਾਲਰ ਦੇ ਦਵੱਲੇ ਵਪਾਰ ਦੇ ਟੀਚੇ ਨੂੰ ਹਾਸਲ ਕਰਨ ਲਈ ਬਿਹਤਰ ਬਾਜ਼ਾਰ ਪਹੁੰਚ, ਮਹਿਸੂਲ ਤੇ ਗੈਰ ਮਹਿਸੂਲ ਰੁਕਾਵਟਾਂ ਨੂੰ ਹਟਾਉਣਾ, ਭੁਗਤਾਨ ਪ੍ਰਣਾਲੀਆਂ ਨੂੰ ਮਜ਼ਬੂਤ ਕਰਨਾ ਅਤੇ ਵਪਾਰਕ ਸਹਿਯੋਗ ਵਿਚ ਵਾਧਾ ਬਹੁਤ ਜ਼ਰੂਰੀ ਹੈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਜਾਪਾਨ ਦੀਆਂ ਪ੍ਰਮੁੱਖ ਵਿੱਤੀ ਤੇ ਨਿਵੇਸ਼ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਇਸ ਵਿਚ ਪੂੰਜੀ ਪ੍ਰਵਾਹ ਤੇ ਨਿਵੇਸ਼ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਭਾਰਤ ਦੀ ਵਿਕਾਸ ਯਾਤਰਾ ਵਿਚ ਜਾਪਾਨੀ ਭਾਗੀਦਾਰੀ ਨੂੰ ਵਧਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਭਾਰਤ ਦੀਆਂ ਆਰਥਿਕ ਸੰਭਾਵਨਾਵਾਂ, ਉਭਰ ਰਹੇ ਨਿਵੇਸ਼ ਮੌਕਿਆਂ ਅਤੇ ਜਾਪਾਨੀ ਸੰਸਥਾਗਤ ਨਿਵੇਸ਼ ਨੂੰ ਹੋਰ ਸੁਵਿਧਾਜਨਕ ਬਣਾਉਣ ਦੇ ਉਪਾਵਾਂ ਤੇ ਵੀ ਚਰਚਾ ਕੀਤੀ ਗਈ। ਡਿਜੀਟਲ ਭੁਗਤਾਨ ਦੀ ਕਾਇਆਕਲਪ ਕਰਦਿਆਂ ਯੂਨੀਫਾਈਡ ਪੇਮੈਂਟਸ ਇੰਟਰਫੇਸ UPI ਨੇ 10 ਸਾਲ ਪੂਰੇ ਕਰ ਲਏ ਨੇ। 2016 ਵਿਚ ਅੱਜ ਤੇ ਹੀ ਦਿਨ ਸ਼ੁਰੂ ਕੀਤਾ ਗਿਆ। ਇਹ ਭਾਰਤ ਦੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਸਭ ਤੋਂ ਸਫਲ ਥੰਮਾਂ ਵਿਚੋਂ ਇਕ ਵਜੋਂ ਉਭਰਿਆ ਹੈ।

यूपीआई ने आपस विच जुड़े ते असल समय दे भुगतानां दी सहूलत उपलब्ध कराई है। यूपीआई लैण देण विच लगभग 13,000 गुणा दा वाधा होया। वित्त मंत्रालय अनुसार 2016-17 विच सिर्फ 1,78,00,000 लैण देण होए सन, जो 2025-26 विच वध के 24,162 करोड़ तो वध हो गए। इस समय दौरान लैण देण की कीमत भी 7,000 करोड़ तो वध के लगभग 314,00,000 करोड़ हो गई। साडे पत्रकार ने दस्सिया कि यूपीआई ने डिजिटल खप्पे नूं पूरा करन, वित्तीय समावेश नूं उत्साहित करन ते डिजिटल वित्तीय सेवावां तक पहुंच वधाउण विच महत्वपूर्ण भूमिका निभाई है। इस ने देश भर के लोगों ते भाईचारे नूं समर्थ बनाया ते व्यापक आर्थिक भागीदारी नूं उत्साहित किया है। प्रधानमंत्री नरेंद्र मोदी ने यूपीआई के 10 साल पूरे होने पर कहा कि हर भारतीय को देश की इस डिजिटल क्रांति पर मान होना चाहिए। उन्होंने कहा कि यूपीआई सिस्टम की शुरुआत भारत के डिजिटल भुगतान इतिहास में सब तो फैसलाकुन पल रहा है। एक सोशल मीडिया पोस्ट में श्री मोदी ने कहा कि यूपीआई एक दहाका पहला शुरू किया गया है, यह भारत की डिजिटल भुगतान यात्रा में हुण तक का सब तो फैसलाकुन फैसला है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @ARNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਇਕ ਅਖਬਾਰ ਵਿਚ ਪ੍ਰਕਾਸ਼ਿਤ ਇਕ ਲੇਖ ਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਸੰਸਦ ਰਾਜਨੀਤਿਕ ਪਾਰਟੀਆਂ ਦੀ ਨਹੀਂ ਸਗੋਂ ਭਾਰਤ ਦੇ ਲੋਕਾਂ ਦੀ ਹੈ। ਉਨ੍ਹਾਂ ਨੇ ਮਹੱਤਵਪੂਰਨ ਬਿੱਲਾਂ ਤੇ ਚਰਚਾ ਸਮੇਤ ਬਹਿਸ ਵਿਚ ਸ਼ਾਮਲ ਹੋਣ ਦੇ ਸਰਕਾਰ ਦੇ ਯਤਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਵਿਰੋਧੀ ਧਿਰ ਤੇ ਬਹਿਸ ਲਈ ਅਸਲ ਤਜਵੀਜ਼ਾਂ ਨੂੰ ਰੱਦ ਕਰਨ ਦਾ ਵੀ ਇਲਜ਼ਾਮ ਲਾਇਆ। ਸ੍ਰੀ ਰਿਜੀਜੂ ਨੇ ਸੰਸਦ ਵਿਚ ਵਾਰ ਵਾਰ ਹੰਗਾਮਾ ਕਰਨ ਲਈ ਵਿਰੋਧੀ ਪਾਰਟੀਆਂ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸੰਵਿਧਾਨ ਵਿਰੋਧੀ ਧਿਰ ਨੂੰ ਸਵਾਲ ਕਰਨ, ਵਿਰੋਧ ਕਰਨ ਅਤੇ ਵੋਟਿੰਗ ਦਾ ਅਧਿਕਾਰ ਦਿੰਦਾ, ਨਾ ਕਿ ਸੰਸਦ ਵਿਚ ਵਿਘਨ ਪਾਉਣ ਦਾ। ਭਾਰਤੀ ਜਨਤਾ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ 117 ਵਿਧਾਨ ਸਭਾ ਸੀਟਾਂ ਤੇ ਇਕੱਲਿਆਂ ਚੋਣ ਲੜੇਗੀ। ਬੀਜੇਪੀ ਦੇ ਜਨਰਲ ਸਕੱਤਰ ਸੰਗਠਨ ਬੀਐਲ ਸੰਤੋਸ਼ ਨੇ ਪਟਿਆਲਾ ਵਿਚ ਕਿਹਾ ਕਿ ਪੰਜਾਬ ਬਦਲਾਅ ਲਈ ਤਿਆਰ ਹੈ ਤੇ ਪਾਰਟੀ ਸੂਬੇ ਵਿਚ ਸਰਕਾਰ ਬਣਾਏਗੀ। ਸ੍ਰੀ ਸੰਤੋਸ਼ ਪੰਜਾਬ ਦੇ 2 ਦਿਨਾਂ ਦੌਰੇ ਤੇ ਨੇ। ਉਨ੍ਹਾਂ ਦੇ ਦੌਰੇ ਦਾ ਉਦੇਸ਼ ਪਾਰਟੀ ਦੇ ਸੰਗਠਨਾਤਮਕ ਕੰਮਾਂ ਦੀ ਸਮੀਖਿਆ ਕਰਨਾ ਅਤੇ ਸੂਬੇ ਵਿਚ ਜ਼ਮੀਨੀ ਪੱਧਰ ਤੇ ਤਾਲਮੇਲ ਅਤੇ ਤਿਆਰੀਆਂ ਨੂੰ ਮਜ਼ਬੂਤ ਕਰਨਾ ਹੈ। ਕੱਲ ਉਨ੍ਹਾਂ ਪਟਿਆਲਾ ਤੇ ਬਠਿੰਡਾ ਵਿਚ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ। ਅੱਜ ਉਹ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿਚ ਮੀਟਿੰਗਾਂ ਕਰ ਰਹੇ ਨੇ। ਇਨ੍ਹਾਂ ਮੀਟਿੰਗਾਂ ਦੌਰਾਨ ਪੂਰੇ ਪੰਜਾਬ ਤੋਂ ਪਾਰਟੀ ਕਾਰਜਕਰਤਾ ਤੇ ਆਗੂ ਆਉਣ ਵਾਲੀਆਂ ਚੋਣਾਂ ਲਈ ਭਵਿੱਖ ਦੀ ਰਣਨੀਤੀ ਤੇ ਚਰਚਾ ਕਰਨਗੇ। ਅੰਮ੍ਰਿਤਸਰ ਵਿਚ ਅੱਜ ਸ਼ਾਮ ਸੂਬੇ ਦੇ ਪਾਰਟੀ ਜਨਰਲ ਸਕੱਤਰਾਂ ਨਾਲ ਇਕ ਵੱਖਰੀ ਮੀਟਿੰਗ ਦੀ ਵੀ ਸੰਭਾਵਨਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਦੀ ਕਰਮਚਾਰੀ ਭਵਿੱਖ ਨਿਧੀ ਸੰਗਠਨ EPFO ਅਤੇ ਆਮਦਨ ਟੈਕਸ ਰਿਟਰਨ ਵਰਗੀ ਸੰਵੇਦਨਸ਼ੀਲ ਜਾਣਕਾਰੀ ਤੱਕ ਪਹੁੰਚ ਚਿੰਤਾਜਨਕ ਹੈ। ਅਦਾਲਤ ਨੇ ਕਿਹਾ ਕਿ ਕੇਂਦਰ ਨੂੰ ਅਜਿਹੇ ਸੁਰੱਖਿਆ ਉਪਾਅ ਕਰਨ ਤੇ ਵਿਚਾਰ ਕਰਨਾ ਚਾਹੀਦੈ ਜਿਸ ਨਾਲ ਅਜਿਹੀ ਜਾਣਕਾਰੀ ਦੀ ਦੁਰਵਰਤੋਂ ਨਾ ਹੋਏ। ਚੀਫ਼ ਜਸਟਿਸ ਸੂਰਿਆਕਾਂਤ, ਜਸਟਿਸ ਜੋਇਮਾਲਿਆ ਬਾਗਚੀ ਅਤੇ ਜਸਟਿਸ ਵੀ ਮੋਹਨਾ ਦੇ ਬੈਂਚ ਨੇ ਕੱਲ੍ਹ ਇਕ ਤਕਨਾਲੋਜੀ ਪ੍ਰਣਾਲੀ ਤੇ ਚਿੰਤਾ ਪ੍ਰਗਟ ਕੀਤੀ ਜੋ ਕਥਿਤ ਤੌਰ ਤੇ ਪ੍ਰੋਵੀਡੈਂਟ ਫੰਡ ਅਤੇ ਆਮਦਨ ਟੈਕਸ ਰਿਕਾਰਡਾਂ ਵਿਚ ਮੌਜੂਦ ਸੰਵੇਦਨਸ਼ੀਲ ਨਿੱਜੀ ਜਾਣਕਾਰੀ ਤੱਕ ਪਹੁੰਚ ਹਾਸਲ ਕਰਦੀ ਹੈ ਅਤੇ ਉਸ ਦੀ ਤਸਦੀਕ ਕਰਦੀ ਹੈ। ਕੇਂਦਰ ਸਰਕਾਰ ਨੇ ਮਹਿਸੂਲ ਮੁਕਤ ਦਰਾਮਦ ਕੀਤੀ ਕੱਚੀ ਖੰਡ ਦੀ ਪ੍ਰੋਸੈਸਿੰਗ ਅਤੇ ਵਿਕਰੀ ਲਈ ਸਮਾਂ ਸੀਮਾ ਵਿਚ ਸੋਧ ਕੀਤੀ ਹੈ। ਦਰਾਮਦਕਾਰਾਂ ਕੋਲ ਹੁਣ ਬਿੱਲ ਆਫ ਐਂਟਰੀ ਦਾਖਲ ਕਰਨ ਦੀ ਤਰੀਕ ਤੋਂ ਵੱਧ 2 ਮਹੀਨੇ ਹੋਣਗੇ ਜਿਸ ਦੇ ਅੰਦਰ ਉਨ੍ਹਾਂ ਨੂੰ ਕੱਚੀ ਖੰਡ ਨੂੰ ਰਿਫਾਇੰਡ ਖੰਡ ਵਿਚ ਬਦਲਣਾ ਹੋਵੇਗਾ ਅਤੇ ਇਸ ਨੂੰ ਘਰੇਲੂ ਬਾਜ਼ਾਰਾਂ ਵਿਚ ਵੇਚਣਾ ਹੋਵੇਗਾ। ਜਦੋਂ ਕੋਈ ਵਪਾਰੀ ਜਾਂ ਦਰਾਮਦਕਾਰ ਵਿਦੇਸ਼ਾਂ ਤੋਂ ਸਮਾਨ ਦਰਾਮਦ ਕਰਦਾ ਤਾਂ ਉਨ੍ਹਾਂ ਨੂੰ ਬੰਦਰਗਾਹ ਤੇ ਮਾਲ ਪਹੁੰਚਣ ਤੋਂ ਪਹਿਲਾਂ ਜਾਂ ਉਸ ਸਮੇਂ ਕਸਟਮ ਵਿਭਾਗ ਨੂੰ ਇਕ ਐਲਾਨਨਾਮਾ ਦੇਣਾ ਹੁੰਦੈ। ਇਸ ਨੂੰ ਹੀ ਬਿੱਲ ਆਫ਼ ਐਂਟਰੀ ਕਿਹਾ ਜਾਂਦਾ ਹੈ। ਸਰਕਾਰ ਨੂੰ ਮਾਤਰਾ, ਮੁੱਲ ਅਤੇ ਉਸ ਤੇ ਲਾਗੂ ਟੈਕਸਾਂ ਬਾਰੇ ਜਾਣਕਾਰੀ ਮਿਲਦੀ ਹੈ। ਕ੍ਰਿਕਟ ਵਿਚ ਸ੍ਰੀਲੰਕਾ ਨੇ ਕੋਲੰਬੋ ਚ ਭਾਰਤ ਖਿਲਾਫ਼ ਦੂਜੇ ਤੇ ਆਖਰੀ ਟੈਸਟ ਮੈਚ ਦੇ ਤੀਜੇ ਦਿਨ ਆਪਣੀ ਦੂਜੀ ਪਾਰੀ ਵਿਚ ਤਾਜ਼ਾ ਖ਼ਬਰਾਂ ਮਿਲਣ ਸਮੇਂ ਤੱਕ 5 ਵਿਕਟਾਂ ਦੇ ਨੁਕਸਾਨ ਤੇ 152 ਦੌੜਾਂ ਬਣਾ ਲਈਆਂ ਨੇ। ਇਸ ਤੋਂ ਪਹਿਲਾਂ ਭਾਰਤ ਨੇ ਆਪਣੀ ਪਹਿਲੀ ਪਾਰੀ 9 ਵਿਕਟਾਂ ਤੇ 503 ਦੌੜਾਂ ਬਣਾ ਕੇ ਖਤਮ ਕਰਨ ਦਾ ਐਲਾਨ ਕੀਤਾ। ਦੂਜੇ ਦਿਨ ਧਰੁਵ ਜੁਰੇਲ ਨੇ ਆਪਣੇ ਟੈਸਟ ਕੈਰੀਅਰ ਦਾ ਦੂਜਾ ਸੈਂਕੜਾ ਲਾਇਆ। ਭਾਰਤ ਨੇ ਪਹਿਲਾ ਟੈਸਟ 165 ਦੌੜਾਂ ਨਾਲ ਜਿੱਤਿਆ ਸੀ ਅਤੇ 2 ਮੈਚਾਂ ਦੀ ਲੜੀ ਵਿਚ 1-0 ਨਾਲ ਅੱਗੇ ਹੈ।

ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਰਾਸ਼ਟਰੀ ਸੁਰੱਖਿਆ ਸਲਾਹਕਾਰ ਤੇ ਭਾਰਤ ਚੀਨ ਸਰਹੱਦੀ ਮਾਮਲਿਆਂ ਲਈ ਵਿਸ਼ੇਸ਼ ਪ੍ਰਤੀਨਿਧ ਅਜੀਤ ਡੋਵਾਲ ਨੇ ਅੱਜ ਚੀਨ ਦੇ ਉਪ ਰਾਸ਼ਟਰਪਤੀ ਹਾਨ ਜੇਂਗ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਰੂਸ ਵਿਚ ਭਾਰਤ ਰੂਸ ਅੰਤਰ ਸਰਕਾਰੀ ਕਮਿਸ਼ਨ ਦੇ 27ਵੇਂ ਸੈਸ਼ਨ ਦੀ ਸਹਿ ਪ੍ਰਧਾਨਗੀ ਕੀਤੀ ਹੈ। ਯੂਨੀਫਾਈਡ ਪੇਮੈਂਟਸ ਇੰਟਰਫੇਸ UPI ਨੇ 10 ਸਾਲ ਪੂਰੇ ਕਰ ਲਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਰ ਭਾਰਤੀ ਨੂੰ ਦੇਸ਼ ਦੀ ਇਸ ਡਿਜੀਟਲ ਕ੍ਰਾਂਤੀ ਤੇ ਮਾਣ ਹੋਣਾ ਚਾਹੀਦਾ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਸੰਸਦ ਰਾਜਨੀਤਿਕ ਪਾਰਟੀਆਂ ਦੀ ਨਹੀਂ ਸਗੋਂ ਭਾਰਤ ਦੇ ਲੋਕਾਂ ਦੀ ਹੈ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਦੀ EPFO ਤੇ ਆਮਦਨ ਟੈਕਸ ਰਿਟਰਨ ਵਰਗੀ ਸੰਵੇਦਨਸ਼ੀਲ ਜਾਣਕਾਰੀ ਤੱਕ ਪਹੁੰਚ ਚਿੰਤਾਜਨਕ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।